0: ਹਾਂਜੀ ਸਹੀ ਬਿਲਕੁਲ ਕੋਲ ਤਰ੍ਹਾਂ ਤਰ੍ਹਾਂ ਜੀ ਅਦੇ ਹਮ ਡਿਸ ਜਾਂ ਚੁਕਮ ਦੇ ਇੰਤਜ਼ਾਰ ਹੋ ਕੁੜ ਲੋ ਗੋਰਪ ਕਾਲ ਬਨੀ ਜਮੁਕ ਸਰ ਬਲ ਸੁਕ ਦੇ ਕਮ ਦੇ ਨਾਰਾਜ਼ੀ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ ਜਾਨੀ ਸੇ ਬਰਾਬਰ ਜੋੜੀ ਚਰ ਤੇ ਸਦਾ
0: ਅਲਹਮਦੁਲਿਲਾ ਠੀਕ ਠਾਕ ਤਾਂ ਸੁਖੇ
1: ਵਾਲਾ ਖੁਦ ਜੋੜੀ ਤੇ ਸਹੀ ਚਰ ਤੇ ਜਾਣੇ ਤੇ
0: ਅਲਹਮਦੁਲਿਲਾ ਸੁਖ ਖਬਰ ਕੀ ਕਮ ਦੇ ਨਾ ਖਬਰ ਕੀ ਹੋਏ
1: ਭਾਈ ਜਾਨ ਮੈਂ ਕੋ ਪਹਿਲਾ ਕਾਲ ਦੀ ਤਾਂ ਪ੍ਰੋਗਰਾਮ ਤੇ ਦਾ ਇਸਮਾ ਪ੍ਰੋਗਰਾਮ ਕੋ ਮੁਸਤਾ ਇਕਰਾਮ ਭਾਈ ਕਾ ਹੋ ਕਰਾਂ
0: ਜੇ ਜੇ ਪਹਿਲ ਅਸਲ ਦੇ ਕਾਲ ਕਰੀ ਦੇ ਬਿਆ ਉਧਰ ਤਾਂ ਇਸਮਾ ਕਸਮੈਟਿਕ ਪ੍ਰੋਗਰਾਮ ਕੀ ਡੇਰ ਜ਼ਿਆਦਾ ਹਰ ਕਲੇ ਹੋਈ
1: ਮਿਹਰਬਾਨੀ
0: ਭਾਈ ਲਕੀ ਮਰਵਤ ਨਾ ਖਬਰ ਹੈ
1: ਜੀ ਬਿਲਕੁਲ ਦੱਸ ਦੇ ਪਤਾ ਇਲਾਕਾ ਕਲੇ ਬੋਰ ਤਾਂ ਉਸ ਸਮਰਾਜੀ ਦੇ ਬਲਜਾਨ ਪੈਸੇ ਦੇ ਡਬਲ

0: ਓਕੇ ਜੀ ਅਵਰਦੁਨ ਕਤਾਸੋ ਸੰਦਰਾ ਵਰਦਾ ਸੀ ਦਾ ਫੇਦਾ ਮਰਵਤ ਪਵਾਸ ਸਿਕਮੇਟਾ ਪੇ ਤੁਸੀਂ ਔਰ ਦੇ ਲਈ ਸੀ ਪ੍ਰੋਗਰਾਮ ਖਬਰ ਹੈ ਸੰਦਰੇ ਕਿ ਜਿਸ ਸਸਰ ਔਰ ਨਾਜ਼ਮਾਨੀ ਮਜੀ ਔਰ ਬਿਲਕੁਲ ਕਲ ਕਵਲੇ ਸ਼ੇ ਪ 09635114488 ਔਰ ਪਲ ਫਰਮਾਇਸ਼ ਚਕਮ ਦਾ ਕਨਾ ਗਮ ਨਾ ਕਵਲੇ ਸ਼ੇ ਪਦੀ ਪ੍ਰੋਗਰਾਮ ਕੇ ਸੀ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ ਨਾਜ਼ਮਾਨ ਭਾਈ
0: ਜੀ ਕੁਰਬਾਨ ਭਾਈ ਸੋ ਖਬਰ ਹੈ ਕਿ ਵੇ ਤੇ ਕਮ ਸੇ ਨਾ
1: ਨਸ਼ੇ ਗੁਤਾਰ ਨਾ ਬਬਰਕ ਖਬਰ ਹੈ ਕੋਮ
0: ਜੀ ਸ਼ਗੁਤਾਰ ਨਾ ਬਬਰਕ ਸੇ ਪ੍ਰੋਗਰਾਮ ਕੇ ਦਰਤ ਹਰ ਕਲੇ ਸੜੀ ਮਸ਼ੀ ਆਯੂ
1: خبر
0: در سم
1: نظمان بھائی
0: جی جی
1: گانا باغ میں کرا لو دور درگو سرا
0: باغ میں کرا لو
1: گانا
0: پلے زه کوشش کوم کنه چې دغه کم غنی تاسو وشو ولې هغه چې کوم د تپلیک از نور یاران دوستان سره شته کنه سي
1: سلامونه به چو واسو
0: جی جی
1: هلو
0: جی جی اوز مرسی تاسو سلامونه ولا شي سي
1: نازي سورت خان ته سلامونه دي نازي سورت خان ته سلامونه دي صابر ته سلامونه دي
0: فرمائشی با بلا گانا چکم دیکھے نظر تپلیک آغا اور وزی امید لرشی دقا گانا با تو سو خواشا شی رزی دا واو ریزی

0: ਕਿਸੇ ਸਮਾਂ ਪਲਟ ਕੇ ਪ੍ਰਤੀਦਮੀ ਨਹੀਂ ਦੀ ਅਵਸਥਾ ਕਿ ਜਨਾਨ ਮੇਰੇ ਖੁਸ਼ੀ ਦੀ ਸੀ ਤੁਸੀਂ ਸੁੰਦਰ ਵਰਦਾ ਨਜ਼ਰ ਇਕਬਾਲ ਪਵਾਸ ਕੀ ਸੀ ਕਲਾਮ ਉਹ ਜ਼ਹਿਰ ਬੰਗਸ਼ ਕੁਰਮੇਵਾਲ ਸੀ ਨੈਕਸਟ ਕਲਰ ਗੁਰੂ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਸੀ ਸਹੀ ਹਾਂ ਜਮਾ ਖੁਰੇ ਸੜੇ ਮਾਸ਼ ਹੈ ਤੁਸੀਂ ਹਾਂ ਖਰਕਲਾ ਹੀ ਆਈ ਜੀ ਜਮਾ ਖੁਰੇ ਕਮ ਸੰਦਰ ਬਵਰੇ ਦਲ ਗੋੜੇ سید جی اب بیا دے تپلی کو زدا گرو جی کدا ملو شو کنا بدر تپلی کو مسید جی اے
1: سعید
0: ڈیر من نہ سی خوشال شید سم کو خور وسی دا گنار تپلی کو سی چ سولائم سم و منگا می ول وید سی سو بہر ز کوشش کمو چ دا گدی تپلی کو بہر ال جی گدا نہ شو ملو نو بیا با بلا گنا بدر تپلی کو مجی السلام علیکم وعلیکم
2: السلام روشا اللہ
0: خید جی گلو ساتا سننگے شے جوڑی بربار یہ
2: فرمائش
0: روکا اول بے دیتو فرمائش تو خپل فرمائش پلے
2: کر
0: ڈیر چی انکار دیو کہ زما دواڑ عمر کار دیو کہ زګور زاده تپلی کوم ګور سره ډیر ژوند مننه خوشاله شه
2: او داوود کو تا کمال خان دو تا دار سره دی اسلام دا نورو ارویزو کو ته ټول
0: سلام وعلیکم السلام سید مننه خوشاله شه نور ازي د ټول اول زمګ خور فرمایش کړو رزه دا ووره

ਓਕੇ ਜੀ ਓਲਾ ਕਿਦਨ ਅਨਮਰ ਪਛਿਨ ਅਰੁਣ ਨੂੰ ਸਿਦ ਰਹਿਮਾਨ ਬਿਠਾ ਨਹੀਂ ਸਿਰਫ ਫਰਮਾਇਸ਼ ਮੰਦੀ ਤੁਸੀਂ ਦਵਾ ਉਰੇ ਦੇ ਸੀ ਆਉ ਦਦੀ ਨੇ ਲਵਾ ਸੀ ਅਵਰਦੁਨ ਕੋ ਨੈਕਸਟ ਚਿਕਮ ਫਰਮਾਇਸ਼ ਦੀ ਦਮਈ ਮੁਨੀ ਖਵਲੀ ਸਰ ਅਜ਼ਮ ਗੌਰੂ ਚਿਕਮ ਦਾ ਕਨਾ ਗਾਨਾ ਗੋਸ਼ਤੇ ਨੂੰ ਰਸੇ ਨੂੰ ਦਮਈ ਮੁਨੀ ਖਵਲੀ ਸਰ ਚਿਕਮ ਦਾ ਕਨਾ ਦਾ ਗਵਾ ਉਰੇ ਸੀ।

ਕਿ ਜੀ ਦਿਨ ਇਲਾਵਾ ਬਲ ਫਰਮਾਇਸ਼ ਰੋਗਲੇ ਦੇ ਜੀ ਯਾ ਦੋ ਮੇ ਕਿਸੇ ਕੀ ਦਿਲ ਕੋਇਆ ਕੋਇਆ ਅਸੀਂ ਰਸੇ ਦਾ ਬਾਬਰੇ ਜੀ ਰਸਰਾ ਚਕਮ ਫਰਮਾਇਸ਼ ਜਮਗਾ ਅਫੂਜ਼ ਯਾ ਖੁਰ ਕੜੇ ਦੇ ਸੀ।

0: ਦੋ ਨੋ ਟੈਨਸ਼ਨ ਕਾਸਮੈਟਿਕਸ ਪਾਕਿਸਤਾਨ ਬਿਲਕੁਲ ਜੀ ਦੋ ਪਲੇ ਵਦੀ ਸਰਸਮ ਜੀ ਸਸੁਰੂਰ ਸਸੁ ਬੈਜਾਨ ਸ਼ਿਕਮ ਦੇ ਕਨਾਰ ਗਲੇ ਦੇ ਸੀ ਰੂਰ ਸਿਦਲੇ ਦਾ ਨ ਬਿਲਕੁਲ ਤੁਸੀਂ ਹਰ ਉਤਲੇ ਲੈ ਸ਼ੇ ਪ੍ਰੋਗਰਾਮ ਸ਼ੇ ਸ਼ਿਰਕਤ ਕਾ ਵਾਲੇ ਸ਼ੇ ਪ੍ਰੋਗਰਾਮ ਕੀ ਦੇ ਮੁਸਰਾ ਬਰਖਾ ਗਿਸਲੇ ਸ਼ੇ ਨ ਬਿਲਕੁਲ ਜਮਾ ਫੈਂਦੋ ਜਮਾ ਉਰਨੋ ਜਮਾ ਮਸ਼ੀਰਾਨੋ ਕਿਸ਼ੀਰਾਨੋ ਬਬਾਗਾਨੋ ਦੇ ਪ੍ਰੋਗਰਾਮ ਤੁਸੀਂ ਸਪਾਂਸਰ ਕੀ ਸੀ ਜੇ ਕੰਮ ਪੇਸ਼ਕੀ ਸੀ ਦੋ ਨੋਟੇਸ਼ਨ ਕਾਸਮੈਟਿਕਸ ਪਾਕਿਸਤਾਨ ਪਤਾਉਂ ਸਰ ਪੇਸ਼ਕੀ ਸੀ ਦੇ ਕੰਮ ਜਿਮੂ ਆਵਾਜ਼ ਚਿਤੁ ਸਦਰੇ ਸੀ ਕੰਮ ਚੀ ਦਿਮੂ ਰੋਜ਼ਾਨਾ ਹਜ਼ਿਰ ਕੀ ਸੀ ਦਾ ਦੀ ਨੋਟੇਸ਼ਨ ਕਾਸਮੈਟਿਕਸ ਪਾਕਿਸਤਾਨ ਪੋ ਜਵਾਨ ਕੀ ਜਹਾ
1: ਏ ਲਰੂ ਬਰੂ ਕੁਰਮੀ ਵਾਲੋ ਕੁਰਮੀ
0: ਕਚੀ ਚੀ ਦੋ ਨੋਟੇਸ਼ਨ ਕਾਸਮੈਟਿਕਸ ਪਾਕਿਸਤਾਨ ਦੇ ਪ੍ਰੋਗਰਾਮ ਨੇ ਹੋਈ ਸੀ خبر ترقی چی ਤੁਸੀਂ ਜਿਸਮ ਲੱਗੇ ਦਿਲੇ ਦਾ ਕਿਤੇ ਪਰ ਬਿਲਕੁਲ ਜੀ ਰੁਖ ਸਲੇ ਸੀ ਨੋ ਟੈਨਸ਼ਨ ਹਰਬਲ ਸਪਰੇ ਸੀ ਸੋ ਬਿਲਕੁਲ ਸੀ ਦਾ ਹਰ ਕਿਸਮ ਆ ਮਸਲੂ ਦੇ ਭਾਰਤ ਸੀ ਅਵੇਲੇਬਲ ਜੀ ਰੁਖ ਸਲੇ ਸੀ ਯੂਸ ਕੋ ਵਲੇ ਸੀ ਨੋ ਟੈਨਸ਼ਨ ਹਰਬਲ ਸਪਰੇ ਖਸੀ ਦਿਨਲ ਵਾਜੀ ਤੋਲਾ ਬੀ ਨੰ ਕਾਲ ਖੜੀ ਉਸੇ ਤੋਲਾ ਬੀ ਡੀਰ ਜ਼ਿਆਤ ਬਖਸ਼ਨਾ ਮੁਅਜ਼ਰਤ ਚਿਤਾ ਸੋ ਅਮਾ ਨੋ ਟੈਨਸ਼ਨ ਹਰਬਲ ਸਪਰੇ ਪੈਦਾ ਨਾ ਕੜਾ ਖਸੀ ਸਕੇ ਚਮਾ ਡੀਰ ਮਲੂਮਾਤ ਗੁਲ ਜੀ ਯੂ ਦੁਕਾਨਦਾਰ ਰੋਸ ਰਹਨ ਵਜ ਖੋ ਡਬਰ ਕੀ ਅਵੇਲੇਬਲ ਜੀ ਨੂਰ ਖਾਨ ਸਿਬ ਸਰ ਜੀ ਨੂਰ ਖਾਨ ਸਿਬ ਜੀ ਮਾਸ ਰਚਤੇ ਖੋ ਨੂਰ ਖਾਨ ਸਿਬ ਦਿਮਿਸ ਨਾਡੀਰ ਜ਼ਿਆਤ ਲਰੇ ਉਹ ਸੀ ਕਿ ਮੁਸ਼ਤਾ ਹੈ ਨੋ ਟੈਨਸ਼ਨ ਹਰਬਲ ਸਪਰੇ ਚਿਕਮ ਦੁਕਾਨਾ ਰੁਕੜੇ ਵਾ ਖਚ ਸੁਬਾਹਰ ਜੀ ਡਬਰੇ ਵਾਲੇ ਤੇ ਬਣਾ ਖੁਸ਼ ਖਬਰੀ ਦਾ ਹਸੀ ਨੋ ਬਿਲਕੁਲ ਆਇਰ ਖਸਤਲੇ ਸ਼ੀ ਜਨਾਬ ਜਨਾਬ ਨੂਰ ਖਾਨ ਸਿਬ ਨਾ ਹਸੀ ਨੂਰ ਖਾਨ ਸਿਬ ਨਾ ਰੁਖਸਤਲੇ ਸ਼ੀ ਯੂਸ ਕੇ ਵਾਲੇ ਸ਼ਖਰ

ਗੁਨਾ ਨੂੰ ਬਿਲਕੁਲ ਸੀ ਅਵਰੋਧਨ ਕੋ ਸੁਦੀ ਟਾਈਮ ਇਸ ਹੋਰ ਟਾਈਮ ਬਿਲਕੁਲ ਜਿਸ ਹਰ ਤਰ ਉਸਰਾ ਉਸ ਰਸੇ ਦੇ ਲੈ ਦੇ ਸੀ ਮਤ ਬਰੁਕ ਵੇ ਜਿਸ ਤਾ ਨੋ ਟੈਨਸ਼ਨ ਸਰ ਮੀਨ ਹੋ ਕੇ ਸੀ ਨੋ ਟੈਨਸ਼ਨ ਇੰਤਖਾਬ ਹੋ ਗਏ ਸੀ ਨੋ ਟੈਨਸ਼ਨ ਰਵਾਖ ਲੈ ਸੀ ਨੋ ਇਨਸ਼ਾ ਅੱਲਾਹ ਚਲੇ ਮਜ਼ੇਦਾਰ ਖੈਸਾ ਰਿਜ਼ਲਟ ਬਦਰ ਕੇ ਖਸ ਨੂਰ ਖਲਕ ਲ ਮਸ਼ਵਰੇ ਵਰ ਕੇ ਸੀ ਕਿ ਨੋ ਟੈਨਸ਼ਨ ਰਵਾਖ ਲੈ ਨੋ ਟੈਨਸ਼ਨ ਯੂਦਾਸ ਪ੍ਰੋਡਕਟ ਸੀ ਚੀ ਬਗੀਰ ਸਿਰਾਇਟਾ ਦਿਮਸ਼ ਪ੍ਰੋਡਕਟ ਸੀ ਚੀ ਨੋ ਇਨਸ ਨੁਕਸਾਨਾਤੇ ਨਿਸ਼ਤਾ ਖਾ ਸੋ ਬਿਲਕੁਲ ਜੀ ਹਾਂ ਡਾੜੇ ਇਸੇ ਮਲਾਵੇ ਸੀ ਤਾਂ ਹਰ ਕੋਰ ਕੀ ਚੀਜ਼ ਮੰਗਾ ਨੋ ਟੈਨਸ਼ਨ ਪੈਗਾਮ ਮੋਰਾ ਸੀ ਖਸੀ